0: ਦੀ ਗਲੋਰੀ
1: ਲੱਗਾ ਸੂਟ ਦਾ ਲਹਾਰੀ
0: ਹੱਟੇ ਮਾਰਤੀ ਫਿਲੋਰੀ
1: ਜੁਗਨੀ ਮੇਲ ਮੇਲ ਕੇ ਖੂੰਦ ਬੰਨ ਕੇ ਚੱਕ